ਬੋਲਾਡੇ, ਆਰਿਆ ਪ੍ਰਿਯੰਕਾ ਵਿਟੀ ਬੋਰਡ ਦੇ, ਚੰਦਾ ਪ੍ਰੇਮਾ, ਸਾਥ ਹੀ ਸਾਥ ਗੋਵਿੰਦਪੁਰ ਧੰਨਵਾਦ ਸੇ, ਸ਼ਰਾਫਤ ਹੁਸੈਨ ਅੰਸਾਰੀ, ਬੇਗਮ ਰਿਹਾਨਾ ਪਰਵੇਜ਼ ਅਸ਼ਰਫ, ਹਸਨ ਇਮਾਮ। ਤੋ ਆਈਏ ਸੁਣਤੇ ਹੈਂ ਆਪਕੀ ਯੇ ਪਸੰਦ ਫਿਲਮ।